0: ਕੋਈ ਨਸ਼ਾ ਨਾ ਤੂੰ ਕਹੀ ਨਸ਼ਾ ਮਦੋ ਕੀ ਨਸ਼ਾ ਦਾ
1: ਸਰਬਾਈ ਨਾਨੂ ਅਸਾਂ ਤੇਰਾ ਦਾ ਮਸ਼ਾ ਹੋਈ ਸਕਿਓ ਸ਼ਾਹ ਸ਼ੋਗਲ ਬਈ ਦਾਈ
0: ਤੂੰ ਬਈ ਦਾਇਓ ਨਾ ਗਿਰੋ ਦੁਰਿਸਤੇ ਦਾ ਗੋਬ ਤੂੰ ਕਹੋਂ ਸੋ ਹਨੂ ਗੋ ਕੋ ਨਸੂ ਅਗੋਬ ਦੋ ਨੇ ਗੋ ਯਾਰਾਈਓ
1: ਮਦੁਰਾਈ ਦੀ ਖਲਾਵੋ ਪੰਦੂਲੇ
0: ਗੋਰਗੇ ਗੁਨੂ ਵਾ ਗਾ ਗਤਾਈ ਜੇ ਨਗੋੜਾਈ